0: The home of the John and Deke Show.
1: Playing on the radio.
0: Mornings and afternoons, 94.9. Radio John Deke.
2: ਇਹ ਕਿਹਾ ਸਾਡੀ ਆਸ਼ਾ ਜਿਹਨਾਂ ਸਾਡੀਆਂ ਸੁੱਖ ਸੁਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ।